0: Pradhan. Over the neat paper leak controversy has only intensified the political heat in Punjab. The opposition is demanding accountability from the Bhagwan Mann government, with calls for the resignation of Education Minister Harjot Singh Bains and Health Minister Balbir Singh over alleged paper leaks and examination irregularities. In fact, the BJP, Congress and Shiromani Akali Dal have all stepped up the attack, accusing the Aam Aadmi Party government of failing to protect the very integrity of examinations. The BJP has also targeted the CJP founder, Abhijit Deepke, asking him to stand with Punjab students after he condemned the paper leak but stopped short of demanding resignations. Earlier, when questioned about the Punjab paper leak, CJP founder Abhijit Deepke condemned the irregularities but remained silent when asked whether he would demand the resignation of Punjab's Aam Aadmi Party ministers. However, Punjab Chief Minister Bhagwan Mann has rejected the allegations of paper leaks, insisting that there has been no paper leak in the state. In fact, Punjab Education Minister Harjot Bains also defended himself, saying action had been taken against those caught cheating and even offered to resign if it could improve the education system.
1: Now they are saying that achha, Punjab mein bhi ek paper leak hua hai. First thing, pharmacy paper leak was not a paper leak, it was cheating. Jo log bachche cheating kar rahe hain, unko mauke par pakad liya hai. Dusra ye hai ki that was not my department. Third cheez ye hai ji ki pure desh de vichon bahut sare opposition leaders ne protest to join kita. I was the only sitting education minister who went there. ਮੈਂ ਸਟੇਜ ਤੇ ਨਹੀਂ ਗਿਆ, ਮੈਂ ਬੱਚਿਆਂ ਦੇ ਵਿੱਚ ਰਹਿ ਕੇ ਸਾਰਾ ਦਿਨ ਹਨਾ ਤੇ ਸ਼ਾਮ ਨੂੰ ਜਦੋਂ ਬੱਚੇ ਵਾਇਲੈਂਸ ਰਿਜ਼ੋਰਟ ਕਰਨ ਲੱਗੇ ਉਹਨਾਂ ਕਿਹਾ ਨਹੀਂ ਆਪਣੇ ਦੋਸਤਾਂ ਨੂੰ ਕਿ ਆਪਾਂ ਇਸ ਮੂਵਮੈਂਟ ਨੂੰ ਖਤਮ ਨਹੀਂ ਕਰਨਾ, ਆਪਾਂ ਇਸ ਮੂਵਮੈਂਟ ਨੂੰ ਜੀਣਾ ਤੇ ਦੋ ਤਿੰਨ ਦਿਨ ਪਹਿਲਾਂ ਮੈਨੂੰ ਪੁੱਛਿਆ, ਮੈਂ ਹਮੇਸ਼ਾ ਕਿਹਾ ਕਿ ਅਗਰ ਮੇਰੇ ਰੈਜ਼ਿਗਨੇਸ਼ਨ ਨਾਲ ਐਜੂਕੇਸ਼ਨ ਸਿਸਟਮ ਠੀਕ ਹੁੰਦਾ ਐਨੀ ਟਾਈਮ ਹਨਾ ਆਈ ਦਾ ਸਟਿਲ ਸਟੈਂਡ ਔਨ ਮਾਈ ਵਰਡਸ।
2: ਸਾਢੇ ਚਾਰ ਸਾਲ ਹੋ ਗਏ ਸਰਕਾਰ ਬਣੀ ਨੂੰ, ਪੰਜਾਬ ਦੇ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ, ਇੱਕ ਸਿੰਗਲ ਪੇਪਰ ਵੀ ਲੀਕ ਨਹੀਂ ਹੋਇਆ ਪੰਜਾਬ ਦੇ ਵਿੱਚ। ਦੋ ਜਗ੍ਹਾ ਤੋਂ ਸਾਨੂੰ ਚੀਟਿੰਗ ਦੀ ਰਿਪੋਰਟ ਆਈ ਸੀ, ਡਿਜੀਟਲ ਤਰੀਕੇ ਨਾਲ ਬਲੂਟੁੱਥ ਵਾਲੇ ਪੈਨ ਨਾਲ ਉਹ ਪੇਪਰ ਨੂੰ ਸਕੈਨ ਕਰਕੇ ਬਾਹਰ ਭੇਜ ਰਹੇ ਸੀ। 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਚੀਟਿੰਗ ਕਰਦੇ ਸੀ ਅੰਦਰ, ਜਿਹੜੇ ਸਟੂਡੈਂਟ ਉਹ ਵੀ ਫੜੇ, ਉਹਨਾਂ 'ਤੇ ਕਾਰਵਾਈ ਪੁਲਿਸ ਦੀ ਹੋਈ, ਅਤੇ ਜਿਹੜੇ ਬਾਹਰੋਂ ਉਹਨਾਂ ਨੂੰ ਪੇਪਰ ਕਰਾਉਂਦੇ ਸੀ, ਜਿਹੜਾ ਕੋਈ ਗੈਂਗ ਸੀਗਾ ਚੀਟਿੰਗ ਵਾਲਾ, ਜਿਹੜੇ 3-3 ਲੱਖ, 4-4 ਲੱਖ, 5-5 ਲੱਖ ਰੁਪਈਆ ਲੈਂਦੇ ਸੀਗੇ ਇੱਕ ਪੇਪਰ ਦਾ, ਉਹਨਾਂ ਨੂੰ ਵੀ ਫੜਿਆ ਅਤੇ ਫੜ ਕੇ ਉਹਨਾਂ ਨੂੰ ਜੇਲ੍ਹ 'ਚ ਕੀਤਾ। 21 ਬੰਦੇ ਟੋਟਲ ਫੜੇ ਨੇ ਅਤੇ ਫੜ ਕੇ ਜੇਲ੍ਹ 'ਚ ਕੀਤੇ। ਮੈਂ ਇਹ ਗੱਲ ਕਹਿਣੀ ਚਾਹੂੰਗਾ, ਪੰਜਾਬ ਦੇ ਵਿੱਚ ਨੋ ਕੈਸ਼ ਨੋ ਫਰਮੈਸ਼ ਓਨਲੀ ਮੈਰਿਟ, ਸਿਰਫ ਮੈਰਿਟ ਦੇ ਆਧਾਰ ਤੇ ਅਸੀਂ ਨੌਕਰੀਆਂ ਵੀ ਮੈਰਿਟ ਦੇ ਆਧਾਰ ਤੇ ਦਿੰਦੇ ਹਾਂ।
3: ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਹੋਣ ਜਾਂ ਅਰਵਿੰਦ ਕੇਜਰੀਵਾਲ, ਅਨਕਰਾਊਂਡ ਕਿੰਗ ਆਫ ਪੰਜਾਬ, ਜਿਨ੍ਹਾਂ ਨੇ ਫਾਰਮੈਸੀ ਦਾ ਪੇਪਰ ਲੀਕ ਕਰਾਉਣ ਦੇ ਬਾਵਜੂਦ ਹਰਜੋਤ ਬੈਂਸ ਦਾ ਅਸਤੀਫਾ ਨਹੀਂ ਮੰਗਿਆ, ਜਦੋਂ ਕਿ ਮਨੀਸ਼ ਸਿਸੋਦੀਆ ਜੀ ਕਹਿੰਦੇ ਸੀ ਸਾਡੇ ਪੇਪਰ ਲੀਕ ਹੋਊ ਤਾਂ ਪਹਿਲਾਂ ਮੰਤਰੀ ਦਾ ਅਸਤੀਫਾ ਲਵਾਂਗੇ। ਹੁਣ ਜਦੋਂ ਕੱਲ੍ਹ ਵੀ ਔਰ ਪਰਸੋਂ ਵੀ ਅਭਿਜੀਤ ਦੀਪਿਕੇ ਨੂੰ ਪੁੱਛਿਆ ਗਿਆ, ਉਹਨਾਂ ਨੇ ਮੀਡੀਆ ਦੇ ਅੰਦਰ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੰਤਰੀ ਦਾ ਵੀ ਅਸਤੀਫਾ ਹੋਣਾ ਚਾਹੀਦਾ। ਇਹੀ ਅਸਲੀ ਚਿਹਰਾ ਆਇਆ ਆਮ ਆਦਮੀ ਪਾਰਟੀ ਦੀ ਬੇਈਮਾਨ ਲੁਟੇਰਿਆਂ ਦੀ ਪਾਰਟੀ ਦਾ। ਅੱਜ ਜਦੋਂ ਆਪਣੀ ਵਾਰੀ ਆਈ ਹੈ ਹਰਜੋਤ ਬੈਂਸ ਦੇ ਅਸਤੀਫਾ ਲੈਣ ਦੀ, ਤੇ ਬਿੱਲਾਂ 'ਚ ਜਾ ਕੇ ਲੁਕ ਗਏ ਨੇ।
4: ਬੇਹੱਦ ਖੁਸ਼ੀ ਦੀ ਗੱਲ ਹੈ ਕਿ ਹਿੰਦੁਸਤਾਨ ਦੇ ਨੌਜਵਾਨਾਂ ਦੀ ਅੱਜ ਪਹਿਲੀ ਵੱਡੀ ਜਿੱਤ ਹੋਈ ਹੈ। ਹੁਣ ਪੰਜਾਬ ਦੀ ਵੀ ਇਹ ਲੜਾਈ ਹੈ, 4 ਸਾਲਾਂ 'ਚ 4 ਪੇਪਰ ਲੀਕ, ਔਰ ਪੰਜਾਬ ਦੇ ਨੌਜਵਾਨ ਔਰ ਪੰਜਾਬ ਦੇ ਲੋਕ ਇਸ ਗੁੰਗੀ ਬੈਰੀ ਸਰਕਾਰ ਤੋਂ ਜਵਾਬ ਮੰਗਦੇ ਹੈ, ਔਰ ਜ਼ਿੰਮੇਦਾਰ ਭਗਵੰਤ ਮਾਨ ਤੇ ਐਜੂਕੇਸ਼ਨ ਮਿਨਿਸਟਰ ਹੈ, ਔਰ ਸਾਨੂੰ ਹੁਣ ਇਹ ਲੜਾਈ ਲੜ ਕੇ ਪੰਜਾਬ ਦੇ ਅੰਦਰ ਵੀ ਐਜੂਕੇਸ਼ਨ ਮਿਨਿਸਟਰ ਦਾ ਅਸਤੀਫਾ ਲੈਣਾ ਚਾਹੀਦਾ।
5: ਆਖਿਰਕਾਰ ਦੇਰ ਆਏ ਦਰੁਸਤ ਆਏ ਤੇ ਸਿੱਖਿਆ ਮੰਤਰੀ ਨੇ ਆਪਣਾ ਅਹੁਦਾ ਛੱਡ ਦਿੱਤਾ। ਪਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ, ਚਾਹੇ ਭਗਵੰਤ ਮਾਨ ਨੇ, ਚਾਹੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਇਹ ਦਿੱਲੀ ਦੇ ਧਰਨੇ ਨੂੰ ਤਾਂ ਇਹਨਾਂ ਨੇ ਪੂਰਨ ਸਮਰਥਨ ਦਿੱਤਾ। ਤਾਂ ਮੈਂ ਅੱਜ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ 2022 ਤੋਂ ਪਿਛਲੇ 4 ਸਾਲ 'ਚ 6 ਪੇਪਰ ਲੀਕ ਹੋਏ ਨੇ, ਜਿਹਦੇ ਨਾਲ 5 ਲੱਖ ਵਿਦਿਆਰਥੀ ਪੰਜਾਬ ਦਾ ਅਫੈਕਟਡ ਹੈ, ਤੇ ਕੀ ਅੱਜ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਭਗਵੰਤ ਮਾਨ ਪੰਜਾਬ ਦੇ ਸਿੱਖਿਆ ਮੰਤਰੀ ਤੋਂ ਅਸਤੀਫਾ ਲੈਣਗੇ?
6: पंजाब में पेपर लीक हुआ, आप उसके बारे में क्या बोलेंगे?
7: उसके ऊपर भी एक्शन होना चाहिए।
8: आम आदमी पार्टी के लीडर अभिजीत आम आदमी पार्टी के लीडर जहाँ पर आते हैं आप उनसे पूछोगे?
7: बिल्कुल पूछेंगे।
6: अगर रिजाइन मांगोगे अगर

0: ਨੌਕਰੀਆਂ ਵੀ ਮੈਰਿਟ ਦੇ ਆਧਾਰ ਤੇ ਦਿੰਦੇ ਆ।
1: ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਹੋਣ ਜਾਂ ਅਰਵਿੰਦ ਕੇਜਰੀਵਾਲ, ਅਨਕਰਾਊਂਡ ਕਿੰਗ ਆਫ ਪੰਜਾਬ, ਜਿਨ੍ਹਾਂ ਨੇ ਫਾਰਮੈਸੀ ਦਾ ਪੇਪਰ ਲੀਕ ਕਰਾਉਣ ਦੇ ਬਾਵਜੂਦ ਹਰਜੋਤ ਬੈਂਸ ਦਾ ਅਸਤੀਫਾ ਨਹੀਂ ਮੰਗਿਆ, ਜਦੋਂ ਕਿ ਮਨੀਸ਼ ਸਿਸੋਦੀਆ ਜੀ ਕਹਿੰਦੇ ਸੀ ਸਾਡੇ ਪੇਪਰ ਲੀਕ ਹੋਊ ਤੇ ਪਹਿਲਾਂ ਮੰਤਰੀ ਦਾ ਅਸਤੀਫਾ ਲਵਾਂਗੇ। ਹੁਣ ਜਦੋਂ ਕੱਲ ਵੀ ਔਰ ਪਰਸੋਂ ਵੀ ਅਭਿਜੀਤ ਦੀਪਿਕੇ ਨੂੰ ਪੁੱਛਿਆ ਗਿਆ, ਉਹਨਾਂ ਨੇ ਮੀਡੀਆ ਦੇ ਅੰਦਰ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੰਤਰੀ ਦਾ ਵੀ ਅਸਤੀਫਾ ਹੋਣਾ ਚਾਹੀਦਾ। ਇਹੀ ਅਸਲੀ ਚਿਹਰਾ ਆਇਆ ਆਮ ਆਦਮੀ ਪਾਰਟੀ ਦੀ ਬੇਈਮਾਨ ਲੁਟੇਰਿਆਂ ਦੀ ਪਾਰਟੀ ਦਾ। ਅੱਜ ਜਦੋਂ ਆਪਣੀ ਵਾਰੀ ਆਈ ਹੈ ਹਰਜੋਤ ਬੈਂਸ ਦੇ ਅਸਤੀਫਾ ਲੈਣ ਦੀ, ਤੇ ਬਿੱਲਾਂ 'ਚ ਜਾ ਕੇ ਲੁਕ ਗਏ ਨੇ।
2: ਬੇਹੱਦ ਖੁਸ਼ੀ ਦੀ ਗੱਲ ਹੈ ਕਿ ਹਿੰਦੁਸਤਾਨ ਦੇ ਨੌਜਵਾਨਾਂ ਦੀ ਅੱਜ ਪਹਿਲੀ ਵੱਡੀ ਜਿੱਤ ਹੋਈ ਹੈ। ਹੁਣ ਪੰਜਾਬ ਦੀ ਵੀ ਇਹ ਲੜਾਈ ਹੈ, 4 ਸਾਲਾਂ 'ਚ 4 ਪੇਪਰ ਲੀਕ, ਔਰ ਪੰਜਾਬ ਦੇ ਨੌਜਵਾਨ ਔਰ ਪੰਜਾਬ ਦੇ ਲੋਕ ਇਸ ਗੁੰਗੀ ਬੈਰੀ ਸਰਕਾਰ ਤੋਂ ਜਵਾਬ ਮੰਗਦੇ ਹੈ, ਔਰ ਜ਼ਿੰਮੇਵਾਰ ਭਗਵੰਤ ਮਾਨ ਤੇ ਐਜੂਕੇਸ਼ਨ ਮਿਨਿਸਟਰ ਹੈ, ਔਰ ਸਾਨੂੰ ਹੁਣ ਇਹ ਲੜਾਈ ਲੜ ਕੇ ਪੰਜਾਬ ਦੇ ਅੰਦਰ ਵੀ ਐਜੂਕੇਸ਼ਨ ਮਿਨਿਸਟਰ ਦਾ ਅਸਤੀਫਾ ਲੈਣਾ ਚਾਹੀਦਾ।
3: ਆਖਿਰਕਾਰ ਦੇਰ ਆਏ ਦਰੁਸਤ ਆਏ ਤੇ ਸਿੱਖਿਆ ਮੰਤਰੀ ਨੇ ਆਪਣਾ ਅਹੁਦਾ ਛੱਡ ਦਿੱਤਾ। ਪਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ, ਚਾਹੇ ਭਗਵੰਤ ਮਾਨ ਨੇ, ਚਾਹੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਇਹ ਦਿੱਲੀ ਦੇ ਧਰਨੇ ਨੂੰ ਤਾਂ ਇਹਨਾਂ ਨੇ ਪੂਰਨ ਸਮਰਥਨ ਦਿੱਤਾ। ਤਾਂ ਮੈਂ ਅੱਜ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ 2022 ਤੋਂ ਪਿਛਲੇ 4 ਸਾਲ 'ਚ 6 ਪੇਪਰ ਲੀਕ ਹੋਏ ਨੇ, ਜਿਹਦੇ ਨਾਲ 5,00,000 ਵਿਦਿਆਰਥੀ ਪੰਜਾਬ ਦਾ ਅਫੈਕਟਡ ਹੈ, ਤੇ ਕੀ ਅੱਜ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਭਗਵੰਤ ਮਾਨ ਪੰਜਾਬ ਦੇ ਸਿੱਖਿਆ ਮੰਤਰੀ ਤੋਂ ਅਸਤੀਫਾ ਲੈਣਗੇ?
4: ਪੰਜਾਬ ਮੇ ਪੇਪਰ ਲੀਕ ਹੁਆ, ਆਪ ਉਸਕੇ ਬਾਰੇ ਮੇ ਕਿਆ ਬੋਲੇਂਗੇ?
5: ਉਸਕੇ ਉਪਰ ਵੀ ਐਕਸ਼ਨ ਹੋਣਾ ਚਾਹੀਏ, ਆਜ ਆਪ ਪੇਪਰ ਲੀਕ ਹੋਤਾ ਹੈ, ਹਰ ਜਗ੍ਹਾ ਐਕਸ਼ਨ ਹੋਣਾ ਚਾਹੀਏ।
4: ਆਮ ਆਦਮੀ ਪਾਰਟੀ ਕੇ ਲੀਡਰ ਅਭਿਜੀਤ, ਆਮ ਆਦਮੀ ਪਾਰਟੀ ਕੇ ਲੀਡਰ ਜਹਾਂ ਪਰ ਆਤੇ ਹੈ, ਆਪ ਉਨਸੇ ਪੁੱਛੋਗੇ?
5: ਬਿਲਕੁਲ ਪੁੱਛੇਂਗੇ, ਬਿਲਕੁਲ ਪੁੱਛੇਂਗੇ।
4: ਕਿਆ ਰਿਜ਼ਾਈਨ ਮੰਗੋਗੇ? ਕਿਆ ਰਿਜ਼ਾਈਨ ਹੋਣਾ ਚਾਹੀਏ? ਆਪ ਉਨਸੇ ਰਿਜ਼ਾਈਨ ਮੰਗੋਗੇ?
6: The Cockroach Janata Party's 36-day protest at Jantar Mantar finally ended, and after intense negotiations the government accepted key demands. All eyes will now turn to the parliament. On Monday, that is the 27th of July, the government will introduce the Public Examinations Prevention of Unfair Means Amendment Bill 2026 in the Lok Sabha. Take a look at this news report as to how it plans on proceeding forward in the very house.
7: Scorching heat, immense humidity, use of force and tear gas by security forces. They endured it for 36 days but continued their protest and remained firm on their demand. As a result, Dharmendra Pradhan had to step down from his position of education minister. Prahlad Joshi has taken charge as the new education minister. Now, all the demands of CJP have been accepted, including withdrawal of FIRs against protesters and compensation for families of students who died by suicide linked to exam controversies.
8: We have bloody done it! Kya kehte hain ye? Kya kehte hain? Is sarkar mein istifa nahi hote. इस्तीफे नहीं होते, हम कहना चाहते झुकती है दुनिया, झुकाने वाला चाहिए।
9: Since Genji is gone home, the protest comes to end. However, eyes are on the parliament session on Monday when the government will be tabling anti-paper leak bill with stringent provisions. The apprehension, however, that remains that unless there is a strict enforcement of such laws, probably there will be flawed in the system. But there is also expectation that such stringent laws could prevent paper leak in the future.
7: All eyes now shift to Parliament, where the government is set to table a tougher anti-cheating bill. The Public Examinations Prevention of Unfair Means Amendment Bill 2026 will be introduced in the Lok Sabha. It seeks to significantly strengthen the 2024 anti-paper leak law. Minimum jail term has been hiked from 3 to 5 years. Maximum jail term is now extended to 10 years. Individual fines have been raised to 50 lakh rupees from 10 lakh.

0: are watching India Today.
1: Prime Minister Modi has put out another video message as part of his outreach to the Gen Z. In his message, for the third time, the Prime Minister has said that strict action is being taken against those involved in exam irregularities, with fast-track courts already in place and a new anti-paper leak bill set to be introduced in the Lok Sabha tomorrow. Now, saying that the government's focus is now on long-term structural reforms, it's Prime Minister who has announced the formation of a high-powered task force on examination reforms. The task force will be led by Infosys co-founder and technological expert Nandan Nilekani and will recommend long-term reforms aimed at strengthening the credibility of future examinations through greater use of technology. Nandan Nilekani is best known as the architect of India's Aadhaar biometric ID system and a key force behind India's stack, which powers digital services such as UPI, eKYC and DigiLocker. A long-time advisor to the government on digital transformation, it's Nilekani who will now submit recommendations aimed at restoring confidence in the examination system.
2: फ्रेंड्स, विद्यार्थियों के भविष्य के लिए भारत सरकार लगातार अनेकविध कदम उठा रही है। जिन लोगों ने विद्यार्थियों के भविष्य के साथ खिलवाड़ किया, वे जेलों में सड़ रहे हैं। हमने फास्ट ट्रैक कोर्ट बना चुके हैं। हम कल पार्लियामेंट के अंदर भी कठोर कानूनों के प्रावधान के साथ नया कानून बनाने की दिशा में भी आगे बढ़ रहे हैं, लेकिन हमें भविष्य के लिए सोचना है। हमारी परीक्षा पद्धति विश्वस्त हो, हमारी परीक्षा पद्धति ट्रांसपेरेंट हो, हमारी परीक्षा पद्धति में सबसे ज्यादा अब टेक्नोलॉजी का उपयोग हो, इन सारी बातों को ध्यान में रखते हुए विश्व प्रसिद्ध टेक्नोलॉजी एक्सपर्ट श्रीमान नंदन नीलेकनी जी के नेतृत्व में एक हाई पावर टास्क फोर्स बनाने का निर्णय किया है, जो एग्जामिनेशन रिफॉर्म की तरफ फोकस करेगा और जल्द से जल्द आने वाली परीक्षाओं की विश्वसनीयता को सुनिश्चित करने का काम इसके रिपोर्ट के आधार पर कर दिया जाएगा। बहुत बहुत धन्यवाद।
3: Yes, so who is Nandan Nilekani? For the benefit of this generation, the Gen Z, he is the founder of the UIADI, which is the Unique Identification Authority of India. He was responsible for the entire rollout of Aadhaar, which is the biometrics. I'm sure all of you have the Aadhaar card. He co-founded Infosys, one of the most renowned technology companies that India tom-toms about. He is a very respectable big name in the technology domain. For the Prime Minister to say that he will be the one heading the task force, it's a message that it doesn't really stop at the resignation of Dharmendra Pradhan. Before the resignation, the fast-track courts had been set up. And after the resignation, tomorrow in Parliament, there will be a crucial legislation which will be coming up, which will be essentially amending the 2024 Unfair Means in Examination Act. This will ensure that the entire examination system, the government is hoping, will be more leak-proof, because there'll be more deterrent. There'll be tougher punishments in terms of the amendments that the government is planning to bring in that bill, which will be tabled in the Lok Sabha tomorrow. But keeping in continuation with the series of measures which are being taken, there is also going to be a task force which will be set up, which will bring the technology aspect of it. Because deterrence perhaps is not strong enough, because the larger challenge is implementation of a tough law. What is needed is to ensure that there is technology support which is given to an examination such as NEET, in which almost 22 lakh students take a NEET paper examination. Can it be more driven by technology? That is the focus now of the government. That's why this task force under Nandan Nilekani, perhaps the most respectable face in the technology space, with Mr. Nilekani himself heading this task force.
1: The resignation of Union Education Minister Dharmendra Pradhan over the NEET paper leak controversy has only intensified the political heat in Punjab. The opposition is demanding accountability from the Bhagwan Mann government, with calls for the resignation of Education Minister Harjot Singh Bains and Health Minister Balbir Singh over alleged paper leaks and examination irregularities. In fact, the BJP, Congress and Shiromani Akali Dal have all stepped up the attack, accusing the Aam Aadmi Party government of failing to protect the very integrity of examinations. The BJP has also targeted the CJP founder, Abhijit Deepke, asking him to stand with Punjab students after he condemned the paper leak but stopped short of demanding resignations. Earlier, when questioned about the Punjab paper leak, CJP founder Abhijit Deepke condemned the irregularities but remained silent when asked whether he would demand the resignation of Punjab's Aam Aadmi Party ministers. However, Punjab Chief Minister Bhagwan Mann has rejected the allegations of paper leaks, insisting that there has been no paper leak in the state. In fact, Punjab Education Minister Harjot Bains also defended himself, saying action had been taken against those caught cheating and even offered to resign if it could improve the education system.
4: Now they are saying that achha, Punjab mein bhi ek paper leak hua hai. First thing, pharmacy paper leak was not a paper leak, it was cheating. Jo log bachche cheating kar rahe hain, unko mauke par pakad liya hai. Dusra ye hai ki that was not my department. Third cheez ye hai ji ki pure desh de vichon bahut sare opposition leaders ne protest to join kita. I was the only sitting education minister who went there. ਮੈਂ ਸਟੇਜ ਤੇ ਨਹੀਂ ਗਿਆ, ਮੈਂ ਬੱਚਿਆਂ ਦੇ ਵਿੱਚ ਰਹਿ ਕੇ ਸਾਰਾ ਦਿਨ ਹਨਾ ਤੇ ਸ਼ਾਮ ਨੂੰ ਜਦੋਂ ਬੱਚੇ ਵਾਇਲੈਂਸ ਰਿਜ਼ੋਰਟ ਕਰਨ ਲੱਗੇ ਉਹਨਾਂ ਕਿਹਾ ਨਹੀਂ ਆਪਣੇ ਦੋਸਤਾਂ ਨੂੰ ਕਿ ਆਪਾਂ ਇਸ ਮੂਵਮੈਂਟ ਨੂੰ ਖਤਮ ਨਹੀਂ ਕਰਨਾ, ਆਪਾਂ ਇਸ ਮੂਵਮੈਂਟ ਨੂੰ ਜੀਣਾ ਤੇ ਦੋ ਤਿੰਨ ਦਿਨ ਪਹਿਲਾਂ ਮੈਨੂੰ ਪੁੱਛਿਆ, ਮੈਂ ਹਮੇਸ਼ਾ ਕਿਹਾ ਕਿ ਅਗਰ ਮੇਰੇ ਰੈਜ਼ਿਗਨੇਸ਼ਨ ਨਾਲ ਐਜੂਕੇਸ਼ਨ ਸਿਸਟਮ ਠੀਕ ਹੁੰਦਾ ਐਨੀ ਟਾਈਮ ਹਨਾ ਆਈ ਐਂਡ ਸਟਿਲ ਸਟੈਂਡ ਔਨ ਮਾਈ ਵਰਡਸ।
5: ਸਾਢੇ ਚਾਰ ਸਾਲ ਹੋ ਗਏ ਸਰਕਾਰ ਬਣੀ ਨੂੰ, ਪੰਜਾਬ ਦੇ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ, ਇੱਕ ਸਿੰਗਲ ਪੇਪਰ ਵੀ ਲੀਕ ਨਹੀਂ ਹੋਇਆ ਪੰਜਾਬ ਦੇ ਵਿੱਚ। ਦੋ ਜਗ੍ਹਾ ਤੋਂ ਸਾਨੂੰ ਚੀਟਿੰਗ ਦੀ ਰਿਪੋਰਟ ਆਈ ਸੀ, ਡਿਜੀਟਲ ਤਰੀਕੇ ਨਾਲ ਬਲੂਟੁੱਥ ਵਾਲੇ ਪੈਨ ਨਾਲ ਉਹ ਪੇਪਰ ਨੂੰ ਸਕੈਨ ਕਰਕੇ ਬਾਹਰ ਭੇਜ ਰਹੇ ਸੀ। 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਚੀਟਿੰਗ ਕਰਦੇ ਸੀ ਅੰਦਰ, ਜਿਹੜੇ ਸਟੂਡੈਂਟ ਉਹ ਵੀ ਫੜੇ, ਉਹਨਾਂ 'ਤੇ ਕਾਰਵਾਈ ਪੁਲਿਸ ਦੀ ਹੋਈ, ਅਤੇ ਜਿਹੜੇ ਬਾਹਰੋਂ ਉਹਨਾਂ ਨੂੰ ਪੇਪਰ ਕਰਾਉਂਦੇ ਸੀ, ਜਿਹੜਾ ਕੋਈ ਗੈਂਗ ਸੀਗਾ ਚੀਟਿੰਗ ਵਾਲਾ, ਜਿਹੜੇ 3-3 ਲੱਖ, 4-4 ਲੱਖ, 5-5 ਲੱਖ ਰੁਪਈਆ ਲੈਂਦੇ ਸੀਗੇ ਇੱਕ ਪੇਪਰ ਦਾ, ਉਹਨਾਂ ਨੂੰ ਵੀ ਫੜਿਆ ਅਤੇ ਫੜ ਕੇ ਉਹਨਾਂ ਨੂੰ ਜੇਲ੍ਹ 'ਚ ਕੀਤਾ। 21 ਬੰਦੇ ਟੋਟਲ ਫੜੇ ਨੇ ਅਤੇ ਫੜ ਕੇ ਜੇਲ੍ਹ 'ਚ ਕੀਤੇ। ਮੈਂ ਇਹ ਗੱਲ ਕਹਿਣੀ ਚਾਹੂੰਗਾ, ਪੰਜਾਬ ਦੇ ਵਿੱਚ ਨੋ ਕੈਸ਼ ਨੋ ਫਰਮੈਸ਼ ਓਨਲੀ ਮੈਰਿਟ, ਸਿਰਫ ਮੈਰਿਟ ਦੇ ਆਧਾਰ ਤੇ ਅਸੀਂ ਨੌਕਰੀਆਂ ਵੀ ਮੈਰਿਟ ਦੇ ਆਧਾਰ ਤੇ ਦਿੰਦੇ ਹਾਂ।
6: ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਹੋਣ ਜਾਂ ਅਰਵਿੰਦ ਕੇਜਰੀਵਾਲ, ਅਨਕਰਾਊਂਡ ਕਿੰਗ ਆਫ ਪੰਜਾਬ, ਜਿਨ੍ਹਾਂ ਨੇ ਫਾਰਮੈਸੀ ਦਾ ਪੇਪਰ ਲੀਕ ਕਰਾਉਣ ਦੇ ਬਾਵਜੂਦ ਹਰਜੋਤ ਬੈਂਸ ਦਾ ਅਸਤੀਫਾ ਨਹੀਂ ਮੰਗਿਆ, ਜਦੋਂ ਕਿ ਮਨੀਸ਼ ਸਿਸੋਦੀਆ ਜੀ ਕਹਿੰਦੇ ਸੀ ਸਾਡੇ ਪੇਪਰ ਲੀਕ ਹੋਊ ਤਾਂ ਪਹਿਲਾਂ ਮੰਤਰੀ ਦਾ ਅਸਤੀਫਾ ਲਵਾਂਗੇ। ਹੁਣ ਜਦੋਂ ਕੱਲ੍ਹ ਵੀ ਔਰ ਪਰਸੋਂ ਵੀ ਅਭਿਜੀਤ ਦੀਪਕ ਨੂੰ ਪੁੱਛਿਆ ਗਿਆ, ਉਹਨਾਂ ਨੇ ਮੀਡੀਆ ਦੇ ਅੰਦਰ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੰਤਰੀ ਦਾ ਵੀ ਅਸਤੀਫਾ ਹੋਣਾ ਚਾਹੀਦਾ। ਇਹੀ ਅਸਲੀ ਚਿਹਰਾ ਆਇਆ ਆਮ ਆਦਮੀ ਪਾਰਟੀ ਦੀ, ਬੇਈਮਾਨ ਲੁਟੇਰਿਆਂ ਦੀ ਪਾਰਟੀ ਦਾ। ਅੱਜ ਜਦੋਂ ਆਪਣੀ ਵਾਰੀ ਆਈ ਹੈ ਹਰਜੋਤ ਬੈਂਸ ਦੇ ਅਸਤੀਫਾ ਲੈਣ ਦੀ, ਤੇ ਬਿੱਲਾਂ 'ਚ ਜਾ ਕੇ ਲੁਕ ਗਏ ਨੇ।
7: ਬੇਹੱਦ ਖੁਸ਼ੀ ਦੀ ਗੱਲ ਹੈ ਕਿ ਹਿੰਦੁਸਤਾਨ ਦੇ ਨੌਜਵਾਨਾਂ ਦੀ ਅੱਜ ਪਹਿਲੀ ਵੱਡੀ ਜਿੱਤ ਹੋਈ ਹੈ। ਹੁਣ ਪੰਜਾਬ ਦੀ ਵੀ ਇਹ ਲੜਾਈ ਹੈ, 4 ਸਾਲਾਂ 'ਚ 4 ਪੇਪਰ ਲੀਕ, ਔਰ ਪੰਜਾਬ ਦੇ ਨੌਜਵਾਨ ਔਰ ਪੰਜਾਬ ਦੇ ਲੋਕ ਇਸ ਗੁੰਗੀ ਬੈਰੀ ਸਰਕਾਰ ਤੋਂ ਜਵਾਬ ਮੰਗਦੇ ਹੈ, ਔਰ ਜ਼ਿੰਮੇਵਾਰ ਭਗਵੰਤ ਮਾਨ ਤੇ ਐਜੂਕੇਸ਼ਨ ਮਿਨਿਸਟਰ ਹੈ, ਔਰ ਸਾਨੂੰ ਹੁਣ ਇਹ ਲੜਾਈ ਲੜ ਕੇ ਪੰਜਾਬ ਦੇ ਅੰਦਰ ਵੀ ਐਜੂਕੇਸ਼ਨ ਮਿਨਿਸਟਰ ਦਾ ਅਸਤੀਫਾ ਲੈਣਾ ਚਾਹੀਦਾ ਹੈ।
8: ਆਖਿਰਕਾਰ ਦੇਰ ਆਏ ਦਰੁਸਤ ਆਏ ਤੇ ਸਿੱਖਿਆ ਮੰਤਰੀ ਨੇ ਆਪਣਾ ਅਹੁਦਾ ਛੱਡ ਦਿੱਤਾ। ਪਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ, ਚਾਹੇ ਭਗਵੰਤ ਮਾਨ ਨੇ, ਚਾਹੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਇਹ ਦਿੱਲੀ ਦੇ ਧਰਨੇ ਨੂੰ ਤਾਂ ਇਹਨਾਂ ਨੇ ਪੂਰਨ ਸਮਰਥਨ ਦਿੱਤਾ। ਤਾਂ ਮੈਂ ਅੱਜ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ 2022 ਤੋਂ ਪਿਛਲੇ 4 ਸਾਲ 'ਚ 6 ਪੇਪਰ ਲੀਕ ਹੋਏ ਨੇ, ਜਿਹਦੇ ਨਾਲ 5 ਲੱਖ ਵਿਦਿਆਰਥੀ ਪੰਜਾਬ ਦਾ ਅਫੈਕਟਡ ਹੈ, ਤੇ ਕੀ ਅੱਜ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਭਗਵੰਤ ਮਾਨ ਪੰਜਾਬ ਦੇ ਸਿੱਖਿਆ ਮੰਤਰੀ ਤੋਂ ਅਸਤੀਫਾ ਲੈਣਗੇ?
9: पंजाब में पेपर लीक हुआ, आप उसके बारे में क्या बोलेंगे?
10: उसके ऊपर भी एक्शन होना चाहिए।
11: आम आदमी पार्टी के लीडर अभिजीत आम आदमी पार्टी के लीडर जहाँ पर आते हैं आप उनसे पूछोगे?
10: बिल्कुल पूछेंगे।
9: रिजाइन मांगोगे?
11: आप उनसे रिजाइन मांगोगे?
1: The Cockroach Janata Party's 36-day protest at Jantar Mantar finally ended, and after intense negotiations, the government accepted key demands. All eyes will now turn to the parliament. On Monday, that is the 27th of July, the government

0: are watching India Today.
1: Prime Minister Modi has put out another video message as part of his outreach to the Gen Z. In his message, for the third time, the Prime Minister has said that strict action is being taken against those involved in exam irregularities, with fast-track courts already in place and a new anti-paper leak bill set to be introduced in the Lok Sabha tomorrow. Now, saying that the government's focus is now on long-term structural reforms, it's Prime Minister who has announced the formation of a high-powered task force on examination reforms. The task force will be led by Infosys co-founder and technological expert Nandan Nilekani and will recommend long-term reforms aimed at strengthening the credibility of future examinations through greater use of technology. Nandan Nilekani is best known as the architect of India's Aadhaar biometric ID system and a key force behind India's stack, which powers digital services such as UPI, eKYC and DigiLocker. A long-time advisor to the government on digital transformation, it's Nilekani who will now submit recommendations aimed at restoring confidence in the examination system.
2: Friends, विद्यार्थियों के भविष्य के लिए भारत सरकार लगातार अनेकविध कदम उठा रही है। जिन लोगों ने विद्यार्थियों के भविष्य के साथ खिलवाड़ किया, वे जेलों में सड़ रहे हैं। हमने फास्ट ट्रैक कोर्ट बना चुके हैं। हम कल पार्लियामेंट के अंदर भी कठोर कानूनों के प्रावधान के साथ नया कानून बनाने की दिशा में भी आगे बढ़ रहे हैं। लेकिन हमें भविष्य के लिए सोचना है। हमारी परीक्षा पद्धति विश्वस्त हो, हमारी परीक्षा पद्धति ट्रांसपेरेंट हो, हमारी परीक्षा पद्धति में सबसे ज्यादा अब टेक्नोलॉजी का उपयोग हो, इन सारी बातों को ध्यान में रखते हुए विश्व प्रसिद्ध टेक्नोलॉजी एक्सपर्ट श्रीमान नंदन निलेकनी जी के नेतृत्व में एक हाई पावर टास्क फोर्स बनाने का निर्णय किया है, जो एग्जामिनेशन रिफॉर्म की तरफ फोकस करेगा और जल्द से जल्द आने वाली परीक्षाओं की विश्वसनीयता को सुनिश्चित करने का काम इसके रिपोर्ट के आधार पर कर दिया जाएगा। बहुत बहुत धन्यवाद।
3: Yes, so who is Nandan Nilekani? For the benefit of this generation, the Gen Z, he is the founder of the UIADI, which is the Unique Identification Authority of India. He was responsible for the entire rollout of Aadhaar, which is the biometrics. I'm sure all of you have the Aadhaar card. He co-founded Infosys, one of the most renowned technology companies that India tom-toms about. He is a very respectable big name in the technology domain. For the Prime Minister to say that he will be the one heading the task force, it's a message that it doesn't really stop at the resignation of Dharmendra Pradhan. Before the resignation, the fast-track courts had been set up. And after the resignation, tomorrow in Parliament, there will be a crucial legislation which will be coming up, which will be essentially amending the 2024 Unfair Means in Examination Act. This will ensure that the entire examination system, the government is hoping, will be more leak-proof, because there'll be more deterrent. There'll be tougher punishments in terms of the amendments that the government is planning to bring in that bill, which will be tabled in the Lok Sabha tomorrow. But keeping in continuation with the series of measures which are being taken, there is also going to be a task force which will be set up, which will bring the technology aspect of it. Because deterrence perhaps is not strong enough, because the larger challenge is implementation of a tough law. What is needed is to ensure that there is technology support which is given to an examination such as NEET, in which almost 22 lakh students take a NEET paper examination. Can it be more driven by technology? That is the focus now of the government. That's why this task force under Nandan Nilekani, perhaps the most respectable face in the technology space, with Mr. Nilekani himself heading this task force.
1: The resignation of Union Education Minister Dharmendra Pradhan over the NEET paper leak controversy has only intensified the political heat in Punjab. The opposition is demanding accountability from the Bhagwan Mann government, with calls for the resignation of Education Minister Harjot Singh Bains and Health Minister Balbir Singh over alleged paper leaks and examination irregularities. In fact, the BJP, Congress and Shiromani Akali Dal have all stepped up the attack, accusing the Aam Aadmi Party government of failing to protect the very integrity of examinations. The BJP has also targeted the CJP founder, Abhijit Deepke, asking him to stand with Punjab students after he condemned the paper leak but stopped short of demanding resignations. Earlier, when questioned about the Punjab paper leak, CJP founder Abhijit Deepke condemned the irregularities but remained silent when asked whether he would demand the resignation of Punjab's Aam Aadmi Party ministers. However, Punjab Chief Minister Bhagwan Mann has rejected the allegations of paper leaks, insisting that there has been no paper leak in the state. In fact, Punjab Education Minister Harjot Bains also defended himself, saying action had been taken against those caught cheating and even offered to resign if it could improve the education system.
4: Now they are saying that achha, Punjab mein bhi ek paper leak hua hai. First thing, pharmacy paper leak was not a paper leak, it was cheating. Jo log bachche cheating kar rahe hain unko mauke par pakad liye hai. Dusra ye hai ki that was not my department. Third cheez ye hai ji ki pure desh de vichon bahut sare opposition leaders ne protest to join kita. I was the only sitting education minister who went there. ਮੈਂ ਸਟੇਜ ਤੇ ਨਹੀਂ ਗਿਆ, ਮੈਂ ਬੱਚਿਆਂ ਦੇ ਵਿੱਚ ਰਹਿ ਕੇ ਸਾਰਾ ਦਿਨ ਹਨਾ ਤੇ ਸ਼ਾਮ ਨੂੰ ਜਦੋਂ ਬੱਚੇ ਵਾਇਲੈਂਸ ਰਿਜ਼ੋਰਟ ਕਰਨ ਲੱਗੇ ਉਹਨਾਂ ਕਿਹਾ ਨਹੀਂ ਆਪਣੇ ਦੋਸਤਾਂ ਨੂੰ ਕਿ ਆਪਾਂ ਇਸ ਮੂਵਮੈਂਟ ਨੂੰ ਖਤਮ ਨਹੀਂ ਕਰਨਾ, ਆਪਾਂ ਇਸ ਮੂਵਮੈਂਟ ਨੂੰ ਜੀਣਾ ਤੇ ਦੋ ਤਿੰਨ ਦਿਨ ਪਹਿਲਾਂ ਮੈਨੂੰ ਪੁੱਛਿਆ, ਮੈਂ ਹਮੇਸ਼ਾ ਕਿਹਾ ਕਿ ਅਗਰ ਮੇਰੇ ਰੈਜ਼ਿਗਨੇਸ਼ਨ ਨਾਲ ਐਜੂਕੇਸ਼ਨ ਸਿਸਟਮ ਠੀਕ ਹੁੰਦਾ ਐਨੀ ਟਾਈਮ ਹਨਾ ਆਈ ਆਈ ਸਟਿਲ ਸਟੈਂਡ ਔਨ ਮਾਈ ਵਰਡਸ।
5: ਸਾਢੇ ਚਾਰ ਸਾਲ ਹੋ ਗਏ ਸਰਕਾਰ ਬਣੀ ਨੂੰ, ਪੰਜਾਬ ਦੇ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ, ਇੱਕ ਸਿੰਗਲ ਪੇਪਰ ਵੀ ਲੀਕ ਨਹੀਂ ਹੋਇਆ ਪੰਜਾਬ ਦੇ ਵਿੱਚ। ਦੋ ਜਗ੍ਹਾ ਤੋਂ ਸਾਨੂੰ ਚੀਟਿੰਗ ਦੀ ਰਿਪੋਰਟ ਆਈ ਸੀ, ਡਿਜੀਟਲ ਤਰੀਕੇ ਨਾਲ ਬਲੂਟੁੱਥ ਵਾਲੇ ਪੈਨ ਨਾਲ ਉਹ ਪੇਪਰ ਨੂੰ ਸਕੈਨ ਕਰਕੇ ਬਾਹਰ ਭੇਜ ਰਹੇ ਸੀ। 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਚੀਟਿੰਗ ਕਰਦੇ ਸੀ ਅੰਦਰ, ਜਿਹੜੇ ਸਟੂਡੈਂਟ ਉਹ ਵੀ ਫੜੇ, ਉਹਨਾਂ 'ਤੇ ਕਾਰਵਾਈ ਪੁਲਿਸ ਦੀ ਹੋਈ, ਅਤੇ ਜਿਹੜੇ ਬਾਹਰੋਂ ਉਹਨਾਂ ਨੂੰ ਪੇਪਰ ਕਰਾਉਂਦੇ ਸੀ, ਜਿਹੜਾ ਕੋਈ ਗੈਂਗ ਸੀਗਾ ਚੀਟਿੰਗ ਵਾਲਾ, ਜਿਹੜੇ 3-3 ਲੱਖ, 4-4 ਲੱਖ, 5-5 ਲੱਖ ਰੁਪਈਆ ਲੈਂਦੇ ਸੀਗੇ ਇੱਕ ਪੇਪਰ ਦਾ, ਉਹਨਾਂ ਨੂੰ ਵੀ ਫੜਿਆ ਅਤੇ ਫੜ ਕੇ ਉਹਨਾਂ ਨੂੰ ਜੇਲ੍ਹ 'ਚ ਕੀਤਾ। 21 ਬੰਦੇ ਟੋਟਲ ਫੜੇ ਨੇ ਅਤੇ ਫੜ ਕੇ ਜੇਲ੍ਹ 'ਚ ਕੀਤੇ। ਮੈਂ ਇਹ ਗੱਲ ਕਹਿਣੀ ਚਾਹੂੰਗਾ, ਪੰਜਾਬ ਦੇ ਵਿੱਚ ਨੋ ਕੈਸ਼, ਨੋ ਫਰਮੈਸ਼, ਓਨਲੀ ਮੈਰਿਟ। ਸਿਰਫ ਮੈਰਿਟ ਦੇ ਆਧਾਰ ਤੇ ਅਸੀਂ ਨੌਕਰੀਆਂ ਵੀ ਮੈਰਿਟ ਦੇ ਆਧਾਰ ਤੇ ਦਿੰਦੇ ਹਾਂ।
6: ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਹੋਣ ਜਾਂ ਅਰਵਿੰਦ ਕੇਜਰੀਵਾਲ, ਅਨਕਰਾਊਂਡ ਕਿੰਗ ਆਫ ਪੰਜਾਬ, ਜਿਨ੍ਹਾਂ ਨੇ ਫਾਰਮੈਸੀ ਦਾ ਪੇਪਰ ਲੀਕ ਕਰਾਉਣ ਦੇ ਬਾਵਜੂਦ ਹਰਜੋਤ ਬੈਂਸ ਦਾ ਅਸਤੀਫਾ ਨਹੀਂ ਮੰਗਿਆ, ਜਦੋਂ ਕਿ ਮਨੀਸ਼ ਸਿਸੋਦੀਆ ਜੀ ਕਹਿੰਦੇ ਸੀ ਸਾਡੇ ਪੇਪਰ ਲੀਕ ਹੋਊ ਤਾਂ ਪਹਿਲਾਂ ਮੰਤਰੀ ਦਾ ਅਸਤੀਫਾ ਲਵਾਂਗੇ। ਹੁਣ ਜਦੋਂ ਕੱਲ੍ਹ ਵੀ ਔਰ ਪਰਸੋਂ ਵੀ ਅਭਿਜੀਤ ਦੀਪਕ ਨੂੰ ਪੁੱਛਿਆ ਗਿਆ, ਉਹਨਾਂ ਨੇ ਮੀਡੀਆ ਦੇ ਅੰਦਰ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੰਤਰੀ ਦਾ ਵੀ ਅਸਤੀਫਾ ਹੋਣਾ ਚਾਹੀਦਾ। ਇਹੀ ਅਸਲੀ ਚਿਹਰਾ ਆਇਆ ਆਮ ਆਦਮੀ ਪਾਰਟੀ ਦੀ, ਬੇਈਮਾਨ ਲੁਟੇਰਿਆਂ ਦੀ ਪਾਰਟੀ ਦਾ। ਅੱਜ ਜਦੋਂ ਆਪਣੀ ਵਾਰੀ ਆਈ ਹੈ ਹਰਜੋਤ ਬੈਂਸ ਦੇ ਅਸਤੀਫਾ ਲੈਣ ਦੀ, ਤੇ ਬਿੱਲਾਂ 'ਚ ਜਾ ਕੇ ਲੁਕ ਗਏ ਨੇ।
7: ਬੇਹੱਦ ਖੁਸ਼ੀ ਦੀ ਗੱਲ ਹੈ ਕਿ ਹਿੰਦੁਸਤਾਨ ਦੇ ਨੌਜਵਾਨਾਂ ਦੀ ਅੱਜ ਪਹਿਲੀ ਵੱਡੀ ਜਿੱਤ ਹੋਈ ਹੈ। ਹੁਣ ਪੰਜਾਬ ਦੀ ਵੀ ਇਹ ਲੜਾਈ ਹੈ, 4 ਸਾਲਾਂ 'ਚ 4 ਪੇਪਰ ਲੀਕ, ਔਰ ਪੰਜਾਬ ਦੇ ਨੌਜਵਾਨ ਔਰ ਪੰਜਾਬ ਦੇ ਲੋਕ ਇਸ ਗੁੰਗੀ ਬੈਰੀ ਸਰਕਾਰ ਤੋਂ ਜਵਾਬ ਮੰਗਦੇ ਹੈ, ਔਰ ਜ਼ਿੰਮੇਵਾਰ ਭਗਵੰਤ ਮਾਨ ਤੇ ਐਜੂਕੇਸ਼ਨ ਮਨਿਸਟਰ ਹੈ, ਔਰ ਸਾਨੂੰ ਹੁਣ ਇਹ ਲੜਾਈ ਲੜ ਕੇ ਪੰਜਾਬ ਦੇ ਅੰਦਰ ਵੀ ਐਜੂਕੇਸ਼ਨ ਮਨਿਸਟਰ ਦਾ ਅਸਤੀਫਾ ਲੈਣਾ ਚਾਹੀਦਾ ਹੈ।
8: ਆਖਿਰਕਾਰ ਦੇਰ ਆਏ ਦਰੁਸਤ ਆਏ ਤੇ ਸਿੱਖਿਆ ਮੰਤਰੀ ਨੇ ਆਪਣਾ ਅਹੁਦਾ ਛੱਡ ਦਿੱਤਾ। ਪਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ, ਚਾਹੇ ਭਗਵੰਤ ਮਾਨ ਨੇ, ਚਾਹੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਇਹ ਦਿੱਲੀ ਦੇ ਧਰਨੇ ਨੂੰ ਤਾਂ ਇਹਨਾਂ ਨੇ ਪੂਰਨ ਸਮਰਥਨ ਦਿੱਤਾ। ਤਾਂ ਮੈਂ ਅੱਜ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ 2022 ਤੋਂ ਪਿਛਲੇ 4 ਸਾਲ 'ਚ 6 ਪੇਪਰ ਲੀਕ ਹੋਏ ਨੇ, ਜਿਹਦੇ ਨਾਲ 5 ਲੱਖ ਵਿਦਿਆਰਥੀ ਪੰਜਾਬ ਦਾ ਅਫੈਕਟਡ ਹੈ, ਅਤੇ ਕੀ ਅੱਜ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਭਗਵੰਤ ਮਾਨ ਪੰਜਾਬ ਦੇ ਸਿੱਖਿਆ ਮੰਤਰੀ ਤੋਂ ਅਸਤੀਫਾ ਲੈਣਗੇ?
9: पंजाब में पेपर लीक हुआ, आप उसके बारे में क्या बोलेंगे?
10: उसके ऊपर भी एक्शन होना चाहिए, जहाँ जहाँ पेपर लीक होता है हर जगह एक्शन होना चाहिए।
9: आम आदमी पार्टी के लीडर अभिजीत आम आदमी पार्टी के लीडर जहाँ पर आते हैं आप उनसे पूछोगे?
10: बिल्कुल पूछेंगे।
9: रिजाइन मांगोगे? आप उनसे रिजाइन मांगोगे?
1: The Cockroach Janata Party's 36-day protest at Jantar Mantar finally ended, and after intense negotiations, the government accepted key demands. All eyes will now turn to the parliament. On Monday, that is the 27th of July, the government will introduce the Public Examinations Prevention of Unfair Means Amendment Bill 2026 in the Lok Sabha. Take a look at this news report as to how it plans on proceeding forward in the very house.